0: ਸਿਫਾਤੇ ਹਰ ਕੋਈ
1: ਕੀ ਪਤਾ ਸਿਫਾਤੇ ਸਾਡੇ ਪਿਆਰ ਤੇ ਵੀ ਦਿਨ ਆਉਂਦੇ ਪਿਆਰ ਵਿੱਚ ਪਿਆਸ ਕਰਨ ਪੱਟ ਵੀ ਚੀਨੀ ਪੈ ਜਾਂਦੇ ਨੇ ਮੇਰਾ ਵਸਤੂ ਤੈਨੂੰ ਤਖਤ ਦੇ ਬਾਰੇ

0: ਸਿਫਾਤੇ ਹਾਂ ਤੂੰ
1: ਕੀ ਪਤਾ ਸਿਫਾਤੇ ਸਾਡੇ ਪਿਆਰ ਤੇ ਵੀ ਦਿਨ ਆਉਂਦੇ ਪਿਆਰ ਵਿੱਚ ਪਿਆਸ ਕਰਨ ਪੱਟ ਵੀ ਕੀ ਪੈ ਜਾਂਦੇ ਨੇ ਮੇਰਾ ਵਸਤੂ ਤੈਨੂੰ ਤਖ਼ਤ ਦੇ ਬਾਰੇ

ਸਾਡੇ ਵੀ ਦਿਨ ਆਉਣਗੇ ਵਿਆਹ ਵਿੱਚ ਵਿਆਹ ਕਰਨ ਸਾਡੇ ਵੀ ਜੀਵ ਪੈ ਜਾਂਦੇ ਨੇ ਮੇਰਾ ਵਸਤੂ ਦੇ ਬਾਰੇ।